0: Tren.
1: ਬਿਲ ਤਾਂ ਦੱਕਮ ਫਸੇ ਹੋਗੋਤੇ ਮਿਯੋਤੀ ਫਾਹੀਪੇ ਐਪ ਬਿਲ ਤੱਕ ਆਰਾ ਜੁਮਲਾ ਅਦਦੁ ਫਾਹੀਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿਲ ਤੱਕ ਫੈਸਾ ਦੱਕ ਨਿੰਮਾਲੰਵਿ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨੀ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟੇ ਦੇਣੇ ਮਸ ਦੇਬੈਵੈਰ ਬਿਲ ਨੂੰ ਦੇਖੀਗੇ ਲਾਰਿਯ ਵੀਣੂਏ ਨੇਂਗਿਗੇ ਉਲੇਕ ਨੁਜੇਨੇ ਹੁਰੀਹਾ ਡਿਜੀਟਲ ਪੇਮੈਂਟ ਤੱਕ ਫਾਹੀਪੇ ਮਾ ਫਾਹੀ

0: ਹਰ ਦਿਨ ਨੂਏ ਹਮਸੀ ਦਾ ਜਹੀ ਇਹ ਵੇਮਾ ਦੇਹਿਆ ਮਿਲ ਰਾਂਗੇ ਜਹਾਂ ਫਨੂਨੀ ਮਿਲਾ ਵਾ ਜਹੇ ਖਸ਼ੇ ਨਿੰਗੇ
1: ਮਸਲੇ ਨੋਨ ਨਾ ਹਮ ਜਹਾਂ
0: ਵੇ ਇਹ ਤਾਂ ਮਸਲੇ ਨੇ ਮਦੀ ਵੇ ਹਮਿਲ ਰਾਂਗ ਫਹੁ ਯਕੀਨ ਵਸ ਤਿਲਵਾ ਡੋਈ ਵੀ ਕਿੰਦਾ ਆ

0: ਮਿਹਰ ਗੜੀ ਹਾਥਰ ਗੜੀ ਸਤਾਰ ਮਿੰਟ ਫਸਟ ਗੜੀ ਸਤਾਰ ਮਿੰਟ ਹੀ ਗਾ ਮੈਨੀ ਮਿਹਰ ਕੈਸ ਬੈਵਰੀ ਕਾ ਗੁਲਫ ਮਰੂ ਨਾ ਹੋ ਅਮ ਵਾਗ ਦਾ ਕਾਲ ਨੇ ਅਸਲਾਮ ਅਲੈਕੁਮ ਨਾ ਹੋ
1: ਵਾਲੇਕੁਮ ਸਲਾਮ
0: ਕੋਬਾ ਨਾ ਹੋ ਕੋਬਾ ਹਾਲ ਕੀ ਨੇ
1: ਕੋਬਾ ਨਾ ਹੋ ਕੋਬਾ
0: ਰੰਗਲ ਦੋ ਕੀ ਕੋਲਨ ਮਿਆ ਦੋ
1: ਮਿਆ ਦੋ ਇਸ ਡਿਊਟੀ ਗਾ ਮਹਰੀ
0: ਅਬ ਤੇ ਡਿਊਟੀ ਗਾ ਹੁਣ ਗੜੀ ਬੀ ਗੁਲੇ ਨੇ ਦੋ ನಿಮ್ಮಿ
1: ಹಾಲೆಂಗಳು
0: ಅಡವಾಳ
1: ಗುಲಾಲಿ
0: ಮೆಸೇಜ್ ಕೊಲ್ಲಿ.

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮਗਰਿਬ ਨਾਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ